0: FM 101. ब्रेस्ट कैंसर से महफूज सेहतमंद पंजाब, वजीर आला पंजाब मरियम नवाज शरीफ का ख्वाब। ब्रेस्ट कैंसर एक मोहलिक मर्ज है। अल्हम्दुलिल्लाह, चीन के माहिरीन के जदीद और महफूज तरीन तरीका इलाज का पंजाब में बाज़ाब्ता आगाज।
1: बहुत बड़ी एक उम्मीद की किरण जो है वो कैंसर के पेशेंट्स के लिए हमें मिली है। 60 मिनट से 120 मिनट्स का ये प्रोसीजर है और इसमें कोई सर्जरी की, कन्वेंशनल सर्जरी की जरूरत नहीं पड़ती।
0: छाती के साइज या रंगत में गैर मामूली तब्दीली या निपल से दूध के अलावा रुतूबत या खून का इखराज ब्रेस्ट कैंसर की बड़ी अलामत है। ब्रेस्ट कैंसर की बड़ वक्त तशखीस से मरीज के बचने के इम्कानात 90% तक बढ़ जाते हैं। 40 साल से कम उम्र की खवातीन अपना मुआयना बाकायदगी से करें और 40 साल से जायद उम्र की खवातीन बाकायदगी से मुआयने के साथ हर साल मेमोग्राफी भी लाजमी करवाएं। हुकूमत पंजाब।
2: सुनते रहिए FM 101।
3: शुक्रिया, आपने
4: एफ एम 101
3: ट्यून किया।
4: दिस इज FM 101।
2: सुनते रहिए FM 101।
3: शुक्रिया, आपने एफ एम 101 ट्यून किया।
4: This is FM 101.
2: सुनते रहिए FM 101।
3: शुक्रिया, आपने FM 101 ट्यून किया।
4: This is FM 101।
5: शुक्रिया, आपने FM 101 ट्यून किया। शुक्रिया, आपने FM 101 ट्यून किया।
6: आइए सामेईन, अब समात फरमाएं प्रोग्राम राह खुदा। मुकर्रर हैं साहबजादा डॉक्टर सैयद शहजाद हुसैन। ये प्रोग्राम रोज़ाना 3:05 पर नशर किया जाता है।
7: आज हम बयान करेंगे, पारा है 9 और सूरत अनफाल है, आयत मुबारक है 24 और 25। औज़ु बिल्लाहि मिनश शैतानिर रजीम, बिस्मिल्लाहिर रहमानिर रहीम। या अय्युहल्लज़ीना आमनू इस्तजीबू, ए ईमान वालो, अल्लाह और उसके रसूल के बुलाने पर हाजिर हो। इज़ा दाअकुम, जब वो बुलाएं तुम्हें, इसलिए कि वो जो तुम्हें ज़िंदगी बख्शेगा उनका बुलाना। और जान लो कि अल्लाह का हुक्म आदमी और उसके दिली इरादों में हायल हो जाता है, और वह अन्नहु इलैहि तुशरून, और ये कि तुम्हें उसी की तरफ उठना है। वत्तकू फितनतम, और उस फितना से डरो। ला तुसीबन्न लज़ीना ज़लमू, जो हर गिज़ तुम में ख़ास ज़ालमों को ही ना पहुँचेगा ख़ास सतम। वालमू, और जान लो के अन्नल्लाह शदीदुल इक़ाब, के बेशक अल्लाह ताला सख्त अज़ाब वाला है। सदाकलो, ये तो तर्जमा पेश खिदमत था। असल में इसकी शान नज़ूल इसी तरह से है कि हज़रत अल्लामा इक़बाल रहमतुल्लाह ताला ने इरशाद फरमाया इस बारे में कि शौक़ अगर तेरा ना हो, तेरी नमाज का इमाम, तेरा क़याम भी हिजाब, तेरा सजूद भी हिजाब। साहिब नमाज जिनकी हम नमाज पढ़ते हैं, जिस बारगाह में सजदा किया जाता है, अल्लाह और रसूल है। और इसकी शान नज़ूल इस तरह से हुई कि हज़रत अबी बिन काब नमाज पढ़ रहे थे कि हज़ूर सल्लल्लाहु अलैहि वसल्लम ने आवाज़ दी, जल्दी से नमाज वो पूरा फरमा कर हाजिर हुए। इरशाद फरमाया कि तुमको हाजिरी में देर क्यों हुई? तो सहाबी ने अर्ज़ किया, मैं नमाज पढ़ रहा था। फरमाया, तुमने ये आयत ना पढ़ी, इस्तजीबू लिल्लाह व लिरसूल इज़ा दाअकुम, जिससे मालूम हुआ कि नमाजी पर लाजिम है कि नमाज छोड़ कर हजूर के बुलाने पर हाजिर होए। तो बहुत से फुकहा ने फरमाया कि नमाजी बहालत नमाज हजूर की खिदमत में बुलाने पर हाजिर हो जाए, जो खिदमत फरमाएँ उसको पूरा करे, फिर भी नमाज ही में है वो, जहाँ से छोड़ी वहीं से पढ़ेगा, यानी नमाज गई नहीं उनकी, कज़ा नहीं हुई। और ठीक, क्योंकि अगर इस नमाजी ने कलाम किया तो किससे किया? उनसे किया जिनको नमाज में हम सलाम करना वाजिब है, सलाम ना करें तो नमाज ही नहीं होगी। یعنی ہم نماز میں کہتے نہیں ہیں السلام علیکم یا ایوہ النبیو، تحیات میں کہتے ہیں نا. اگر کسی اور کو سلام کرتا تو نماز جاتی رہتی. اگر کعبہ سے سینہ پھرا تو کس طرح پھرا سینہ؟ ادھر جو کعبے کا کعبہ ہے، آقا صلی اللہ علیہ وسلم کعبے کا کعبہ ہیں. اگر نماز میں کسی کا وضو جاتا رہے تو اس کو جائز ہے کہ پانی کی طرف جاوے، چلے بھی کعبہ سے سینہ بھی پھر جاوے، جو مرضی عمل ہے کسی بھی. مگر یہ جو آقا صلی اللہ علیہ وسلم سے نہیں منہ موڑ سکتا. ہاں، اسی طرح اس آیت میں فرمایا گیا لما یحییکم، نبی کریم علیہ السلام تم کو زندگی بخشے ہیں، جس سے تمہیں معلوم ہوا کہ حضور صلی اللہ علیہ وسلم مردہ کو زندہ، کے دل کو، جان کو، خیالات کو زندہ فرمانے والے ہیں. کیوں نہ ہو حضرت جبرائیل علیہ السلام گھوڑی پر سوار ہو کر جب جا رہے تھے تو گھوڑی کے سموں سے جو مٹی لگی اس کو اس نے اٹھا لیا سامری جادوگر نے، اور اسے سونے کے بچھڑے میں ڈال کے اس کے منہ سے آواز نکلوائی اور لوگوں کا ایمان خراب کروایا. حضرت موسیٰ علیہ السلام کے دور کی بات ہے، اور اسی لیے حضرت جبرائیل علیہ السلام کو روح الامین کہتے ہیں. ہاں، یعنی ان سے روح ملتی ہے. اور حضور صلی اللہ علیہ وسلم نظروں میں ہزارہ جبرائیل طاقتیں آقا کی، آقا کے پاس ہزارہ کہ جلتے ہیں جبرائیل کے پر جس مقام پر اس کی حقیقتوں کا تناسا تمہیں تو آقا صلی اللہ علیہ وسلم اس سے بھی آگے معراج پر گئے جہاں حضرت جبرائیل علیہ السلام بس ہو گئے. آقا کی شان یہ ہے، اس سے بھی بلند ہے، تو ان کے اشارے سے مردے بھی زندہ کیوں نہ ہوں. اور اسی طرح سے اسی بارگاہ میں حضرت جابر کے گھر میں بھی دعوت ہوئی، بکری کا بچہ ذبح کیا اور بیٹے پہلے ہی ہو چکے تھے چھت سے گر کے ذبح، تو پاؤں پھسلا تو وہ بھی گر کے مر گیا بچہ. تو انہوں نے پھر وہ کھانا کھلایا، آقا نے بچوں کو زندہ کیا. یہ واقعہ پورا موجود ہے، وقت کی کمی قلت کی وجہ سے نہیں میں یہاں بیان کر سکتا. اسی طرح حضرت انس رضی اللہ کے گھر بھی ایک دعوت پہ دسترخوان سے حضور صلی اللہ علیہ وسلم نے ہاتھ مبارک پہنچ لیا. وہ جو دسترخوان آگ میں بھی ڈالا تو نہیں جلا نہیں. بہت سارے ایسے واقعات ہیں. تو آپ مردوں کو جان دی. حضرت عیسیٰ علیہ السلام نے صرف مردہ انسانوں کو زندہ کیا، مگر میرے آقا صلی اللہ علیہ وسلم نے بے جان بہت ساری چیزوں کو، پتھر کو، کنکریاں تھیں ان کو جان بخشی، اور انہوں نے کلمہ پڑھا مٹھی میں. واخر دعوانا ان الحمد للہ رب العالمین والصلاۃ والسلام علی خاتم النبیین صدق.
8: اور مسلمانوں، نماز صحیح وقت پر ادا کرو، اس میں اللہ تعالیٰ نے روحانی اور جسمانی شفا رکھی ہے. اور دیکھو، آپس میں فرقے نہ بنا لینا جیسے دوسری قوموں نے بنائے اور وہ تباہ ہو گئیں. اللہ تعالیٰ نے تمہارا نام قرآن مجید میں مسلمان رکھا ہے.
6: ابھی آپ سماعت فرما رہے تھے قرآن مجید و فرقان حمید سے آیات مبارکہ کا ترجمہ، مختصر تفسیر اور شان نزول. مقرر تھے جناب صاحبزادہ ڈاکٹر سید شہزاد حسین. یہ پروگرام روزانہ 3:05 پر نشر کیا جاتا ہے.
5: شکریہ، آپ نے FM 101 ٹیون کیا.
4: دس از FM 101. دس از FM 101.
0: بریسٹ کینسر سے محفوظ صحت مند پنجاب، وزیر اعلیٰ پنجاب مریم نواز شریف کا خواب. بریسٹ کینسر ایک مہلک مرض ہے. الحمدللہ، چین کے ماہرین کے جدید اور محفوظ ترین طریقہ علاج کا پنجاب میں باضابطہ آغاز.
1: بہت بڑی ایک امید کی کرن جو ہے وہ کینسر کے پیشنٹس کے لیے ہمیں ملی ہے. 60 سے 120 کا یہ پروسیجر ہے، اور اس میں کوئی سرجری کی، کنونشنل سرجری کی ضرورت نہیں پڑتی.
0: چھاتی کے سائز یا رنگت میں غیر معمولی تبدیلی یا نپل سے دودھ کے علاوہ رطوبت یا خون کا اخراج بریسٹ کینسر کی بڑی علامات ہیں. بریسٹ کینسر کی بڑ وقت تشخیص سے مریض کے بچنے کے امکانات 90% تک بڑھ جاتے ہیں. 40 سے کم عمر کی خواتین اپنا معائنہ باقاعدگی سے کریں، اور 40 سے زائد عمر کی خواتین باقاعدگی سے معائنے کے ساتھ ہر سال میموگرافی بھی لازمی کروائیں. حکومت پنجاب.
4: دس از FM 101.
9: السلام علیکم سامعین، پروگرام جان ہے تے جہان ہے دے نال طاہرہ جبین حاضر ہے. اے پروگرام تہاڈی خدمت وچ انور ہسپتال والوں پیش کیتا جاندا ہے. ساڈے نال ساڈے پروگرام چ اج موجود نے ہومیو ڈاکٹر سعید انور سلیری صاحب. ڈاکٹر صاحب سابقہ وائس پرنسپل نے لاہور میڈیکل کالج دے وچ، تے ڈاکٹر صاحب دا اپنے شعبے دے وچ 32 دا تجربہ ہے. سامعین، تہانوں کوئی بھی مسئلہ ہوئے تسی ڈاکٹر صاحب کول کلینک آ سکدے ہو. جڑے مریض کلینک نہیں آ سکدے او ڈاک دے ذریعے وی دوائی منگوا سکدے نے. ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380, ਯਾਨੀ 0300441380। ਡਾਕਟਰ ਸਾਹਿਬ ਦਾ ਦੂਸਰਾ ਨੰਬਰ ਨੋਟ ਕਰ ਲਵੋ 0341611770, ਯਾਨੀ 0341-641-1790। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਤੇ ਉਹ ਸਮੇਂ ਡਾਕਟਰ ਸਾਹਿਬ ਨਾਲ ਇਹਨਾਂ ਦੇ ਮੁਖਤਲਿਫ ਮਰਜ਼ਾਂ ਦੇ ਬਾਰੇ ਚ ਜਿਹੜੇ ਕਿ ਸਾਨੂੰ ਸੁਣਨ ਵਾਲਿਆਂ ਨੇ ਕੀਤੇ ਨੇ ਮੈਸੇਜ, ਉਹਨਾਂ ਦੇ ਬਾਰੇ ਚ ਗੱਲਬਾਤ ਕਰਨੇ ਆ ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ ਜੀ। ਅਸਲਾਮ ਅਲੈਕੁਮ ਡਾਕਟਰ ਸਾਹਿਬ।
10: ਵਾਲੇਕੁਮ ਸਲਾਮ।
9: ਡਾਕਟਰ ਸਾਹਿਬ, ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ
10: ਜੀ,
9: ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
10: ਬਿਸਮਿਲ੍ਲਾਹਿ ਰਹਿਮਾਨ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ, ਐਕਸਰਸਾਈਜ਼ ਨਾ ਕਰਨਾ, ਪੈਦਲ ਨਾ ਚੱਲਣਾ, ਮੋਟਾਪਾ ਛਾ ਜਾਣਾ, ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ, ਇੱਕ ਟਾਈਪ 1 ਨੇ, ਇੱਕ ਟਾਈਪ 2 ਹੈ। ਟਾਈਪ 1 ਡਾਇਬਟੀਜ਼ ਮਲਾਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਟਸ ਹੈ। ਟਾਈਪ 2 ਜਿਹੜੀ ਉਹਨੂੰ ਕਹਿੰਦੇ ਆ ਜਿਹੜੀ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ। ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਾਉਣਾ ਪੈਂਦੀ ਹੈ। 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਇਹ ਕੰਟਰੋਲ ਰਹਿੰਦੀ ਹੈ। ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਲ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਲਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ, ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ 'ਤੇ ਸੋਜ਼ ਖਾਰਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ, ਅਤੇ ਇਹ ਸਾਰੇ ਮਸਲਿਆਂ ਦਾ, ਉਸ ਤੋਂ ਇਲਾਵਾ ਮਿਹਦਾ ਜਿਹੜਾ ਮਿਹਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਤੇ ਕਮ ਹਰ ਬੰਦੇ ਨੂੰ ਪੈਦਲ ਚੱਲਣਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹੜਾ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਨੇ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
9: ਜੀ ਸਾਮੇਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਇਹ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮੇਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300441380, ਯਾਨੀ 0300441380। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ, ਤੇ ਉਹਨਾਂ ਕੋਲੋਂ ਜਵਾਬ ਲੈਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, लेकिन ऑपरेशन नहीं करवाना चाहते सी, इन्होंने तुहाडे कोलों दवाई खाधी है, कहिंदे ने कि मैनू गुरदिआं दी दर्द दा वी हुण आराम है, ते पहले नालों जिहड़ा पत्थरी वाला मसला सी ओह वी बेहतर हो रहा है, यानी दवाई दे नाल पत्थरी निकल रही है, टुट के निकल रही है। इन्होंने कहा मजीद डॉक्टर साहब तुसीं मैनूं दवाई इरसाल कर दिओ।
10: हांजी दवाई तुहानूं भेज रहे हां, सानूं बहुत खुशी है कि तुहाडे गुरदे की पत्थरी निकलना शुरू हो गई है और तुहाडी दर्द भी गुरदे की ठीक हो गई है, पत्थरी की वजह जिहड़ी हो रही सी। कोशिश यह करो कि पानी साफ सुथरा उबाल के इस्तेमाल करो, वड्डे पत्तियां वालियां सब्जियां जरा तुसीं परहेज रखो, जिहदे च शामिल ने मतलब पालक साग टमाटर इन्हां चीज़ां जरा घट इस्तेमाल करो।
9: जी डॉक्टर साहब अगला मैसेज सानू सगीर साहब ने किया है शेखूपुरा तो, यह लिखते ने कि मैनू अंधराते का मसला है
10: जी,
9: इन्हों नजर नहीं आंदा, इस अलावा इनकी नजर दिन ब दिन कमजोर हो जा रही है। इन्होंने कहा कि डॉक्टर साहब मैं तुहाडे को दवाई खा रहा, मैनू इस दवाई नाल काफी आराम है, मजीद तुसी मन दवाई अरसाल कर दियो, इहदे नाल तुसी मन इह वी लिख दियो दस दियो कि मैं किन्ना अरसा दवाई इस्तेमाल करनी है।
10: हां जी अंधराते वास्ते तुहानू मजीद तीन चार महीने दवाई इस्तेमाल करनी पेगी, कट्टे मिट्टी तो तुसी अखां नू बचाना है, ते इह अंधराता जिहड़ा तुहानू है आम तौर ते मरूसी बीमारियां च वी आंदा है, वालदैन नू अगर होवे आपस कजन मैजर मैरिज शादी आपस रिश्तेदारां च होईए ते अगर ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
9: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ, ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
10: ਹਾਂਜੀ ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤਾਂ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
9: ਜੀ ਸਮੇਂ ਨੇ ਡਾਕਟਰ ਸਾਹਿਬ ਕੋਲ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ, ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
10: ਹਾਂਜੀ ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ, ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
9: ਜੀ ਸਾਵਨ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-1-3-8-6-0 0300-44-1-3-8-6-0। ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
10: ਹਾਂਜੀ ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕਮ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30, ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
9: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
10: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਦੋ ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ। ਅਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆ ਕਾਰਡ 30, ਇਹ ਤੁਸੀਂ ਡਾਇਆ ਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਅਤੇ ਆਪੇ ਪੇਸਟ ਬਣਾ ਲਓ ਅਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ
9: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਇਹ ਲਿਖਦੀਆਂ ਨੇ ਕਿ ਮੈਨੂੰ ਕਮਰ 'ਚ ਦਰਦ ਰਹਿੰਦੀ
10: ਜੀ,
9: ਔਰ ਅਕਸਰ ਲੱਤਾਂ 'ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ 'ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਅਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫ਼ੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
10: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫ਼ੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸਟ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
9: ਜੀ। ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਈ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ।

0: ਕੱਪੜੇ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
1: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ।
0: ਜੀ,
1: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
0: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀਆ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸੰਤੀ 5 ਕਤਰੇ ਸੁਬਾਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
1: ਜੀ ਸਾਹਮਣੇ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300-44-1386-0344-13-1360। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਸਾਹਮਣੇ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300-44-1386-0, ਯਾਨੀ 0300-44-1386-0। ਸਾਹਮਣੇ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰ ਅਜਬੀ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: Get ready for non-stop hits. It's back-to-back English bangers every day from 3 p.m. to 4 p.m. only on FM 101. From the latest chart toppers to the classics you love, we have got your playlist covered. Stay logged in because the best English hits are coming your way right here on FM 101.

0: 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਯੂੰ ਜੋ ਤੱਕਦਾ ਹੈ ਆਸਮਾਨ ਕੋ ਤੂ ਕੋਈ ਰਹਿਤਾ ਹੈ ਆਸਮਾਨ ਮੇਂ ਕਿਆ ਕਿ ਯੇ ਮੁਝੇ चैन क्यों नहीं पड़ता कि ये मुझे चैन क्यों नहीं पड़ता एक ही शख्स था जहान में क्या

0: ਸਾਹਿਬ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਦਰਸੀ, ਤਹਿਕੀਕੀ, ਸਮਾਜੀ ਅਤੇ ਤਿੱਬੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
1: ਸਹਿਮਾ ਜੀ, ਮਸ਼ਹੂਰ ਤਾਂ ਮੈਂ ਹਾਂ ਕਿ ਮੇਰੇ ਸੋਹਣੇ ਭੈਣ ਭਰਾ ਮੈਨੂੰ ਆਪਣੇ ਮਸਾਇਲ ਵਿੱਚ ਸ਼ਾਮਿਲ ਕਰਦੇ ਨੇ, ਜਿਹੜਾ ਉਹਨਾਂ ਦੇ ਭਰਪੂਰ ਇਤਮਾਦ ਦਾ ਸਬੂਤ ਹੈ। ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਰਾਬਤਾ ਆਫਿਸਰ ਦੇ ਤੌਰ 'ਤੇ ਬਿਹਤਰੀਨ ਡਿਊਟੀ ਸਰ ਅੰਜਾਮ ਦੇ ਰਹੇ ਹੋ।
0: ਜੀ ਬੜੀ ਮਿਹਰਬਾਨੀ, ਮੈਂ ਤਾਂ ਨਾਰਾਜ਼ ਹੋਣ ਲੱਗੀ ਸਾਂ ਕਿ ਤੁਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹੋ, ਮੇਰਾ ਕਿਉਂ ਨਹੀਂ? ਲੇਕਿਨ ਕੋਈ ਗੱਲ ਨਹੀਂ। ਸੁਲੇਮਾਨ ਸਾਹਿਬ
1: ਜੀ, ਜੀ
0: ਮੈਂ ਇੱਕ ਗੱਲ ਵੇਖ ਕੇ ਬਹੁਤ ਹੈਰਾਨ ਹੋਈ ਹਾਂ।
1: ਕਿਹੜੀ?
0: ਮੇਰੇ ਇੱਕ ਜਾਣਨ ਵਾਲੇ ਨੇ, ਉਹਨਾਂ ਦਾ ਬੱਚਾ ਜਿਹਦੀ ਉਮਰ ਤਕਰੀਬਨ 2-2.5 ਸਾਲ ਹੋਵੇਗੀ,
1: ਜੀ ਜੀ,
0: ਉਹ ਸਾਫਟ ਡਰਿੰਕ, ਉਹ ਵੀ ਕੋਕਾ ਕੋਲਾ, ਇੰਨੇ ਸ਼ੌਕ ਨਾਲ ਪੀਂਦਾ ਕਿ ਮੈਂ ਵੇਖ ਕੇ ਹੈਰਾਨ ਹੋ ਗਈ ਹਾਂ। ਬੱਚੇ ਦੀ ਮਾਂ ਨੇ ਫੀਡਰ ਵਿੱਚ ਬੋਤਲ ਭਰ ਕੇ ਦਿੱਤੀ, ਉਹ ਫਟਾਫਟ ਔਰ ਗਟਾਗਟ ਕਰਦਾ ਪੀ ਗਿਆ, ਜਿਵੇਂ ਦੂਜੇ ਬੱਚੇ ਦੁੱਧ ਦਾ ਫੀਡਰ ਪੀਂਦੇ ਨੇ। ਬੜੀ ਅਜੀਬ ਗੱਲ ਨਹੀਂ?
1: ਸਹਿਮਾ ਜੀ, ਸਾਫਟ ਡਰਿੰਕ, ਬਿਲਖਸੂਸ ਕੋਲਾ ਜਾਂ ਦੂਜੀ ਗੈਸ ਵਾਲੀ ਡਰਿੰਕ ਸਿਹਤ ਲਈ ਬਹੁਤ ਹੀ ਖਤਰਨਾਕ ਨੇ।
0: ਅੱਛਾ,
1: ਲੇਕਿਨ ਅੱਜ ਕੱਲ ਦੇ ਵਾਲਦਿਆਂ ਛੋਟੇ ਛੋਟੇ ਬੱਚਿਆਂ ਨੂੰ ਫੈਸ਼ਨ ਦੇ ਤੌਰ ਤੇ ਇਹ ਡਰਿੰਕਸ ਦਿੰਦੇ ਨੇ, ਜਿਹਦੇ ਨਾਲ ਬਿਮਾਰੀ ਚ ਬਹੁਤ ਇਜ਼ਾਫਾ ਹੋ ਰਿਹਾ ਹੈ। ਸਹਿਮਾ ਜੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਬਲਕਿ ਪਰੇਸ਼ਾਨ ਹੋਵੋਗੇ ਕਿ ਸਾਫਟ ਡਰਿੰਕ ਦੇ ਇਸਤੇਮਾਲ ਨਾਲ ਦੁਨੀਆ ਚ ਹਰ ਸਾਲ 1,80,000 ਅਫਰਾਦ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ
0: ਨੇ। ਸੁਲੇਮਾਨ ਸਾਹਿਬ, ਇਹ ਤੇ ਬਹੁਤ ਹੀ ਖਤਰਨਾਕ ਦਾਦੋਸ਼ੁਮਾਰ ਨੇ।
1: ਜੀ ਬਿਲਕੁਲ, ਬੜੀ ਤਲਖ ਤੇ ਫਿਕਰ ਅੰਗੇਜ਼ ਹਕੀਕਤ ਹੈ। ਸਹਿਮਾ ਜੀ, ਅਮੈਰੀਕਨ ਹਾਰਟ ਐਸੋਸੀਏਸ਼ਨ ਨੇ ਸਾਫਟ ਡਰਿੰਕ ਦੇ ਹਵਾਲੇ ਨਾਲ ਰਿਸਰਚ ਦੇ ਬਾਅਦ ਦੱਸਿਆ ਹੈ ਕਿ ਹਰ ਸਾਲ 1,30,000 ਅਫਰਾਦ ਸ਼ੂਗਰ ਨਾਲ, 40,000 ਅਫਰਾਦ ਦਿਲ ਦੀ ਬਿਮਾਰੀਆਂ ਤੇ 80,000 ਅਫਰਾਦ ਕੈਂਸਰ ਦੀ ਬਿਮਾਰੀਆਂ ਵਿੱਚ ਮੁਬਤਲਾ ਹੋ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ। ਯਾਨੀ ਸਾਫਟ ਡਰਿੰਕ ਦੇ ਇਸਤੇਮਾਲ ਤੋਂ ਇਹ ਬਿਮਾਰੀਆਂ ਹੁੰਦੀਆਂ ਨੇ। ਮਾਹਰੀਨ ਨੇ ਇਹ ਵੀ ਦੱਸਿਆ ਹੈ ਕਿ 70% ਅਮਵਾਤ ਗਰੀਬ ਮੁਲਕਾਂ ਵਿੱਚ ਹੁੰਦੀਆਂ ਨੇ।
0: ਓਹੋ, ਇਹ ਤੇ ਬਹੁਤ ਹੀ ਖਤਰਨਾਕ ਗੱਲ ਹੈ। ਸੁਲੇਮਾਨ ਸਾਹਿਬ, ਮੈਂ ਤੇ ਅੱਜ ਤੋਂ ਤੋਬਾ ਕਰਨੀ ਹੈ ਸਾਰੀ ਸਾਫਟ ਡਰਿੰਕ ਪੀਣ ਤੋਂ।
1: ਜੀ ਬਿਲਕੁਲ,
0: ਇਹ ਤੋਂ ਚੰਗਾ ਹੈ ਕਿ ਬੰਦਾ ਕਾਂਜੀ ਪੀ ਲਵੇ, ਕਮ ਅਜ਼ ਕਮ ਇੰਨੀ ਖਤਰਨਾਕ ਬਿਮਾਰੀਆਂ ਤੋਂ ਮਹਿਫੂਜ਼ ਰਹੇਗਾ ਨਾ।
1: ਜੀ ਸਹਿਮਾ ਜੀ, ਕਾਂਜੀ ਤੇ ਬਹੁਤ ਹੀ ਅੱਛੀ ਚੀਜ਼ ਹੈ, ਬਸ਼ਰਤ ਕਿ ਘਰ ਵਿੱਚ ਬਣਾਈ ਗਈ ਹੋਵੇ।
0: ਜੀ ਇਹ ਤੇ ਹੈ, ਬਾਜ਼ਾਰੀ ਕਾਂਜੀ ਤੇ ਸੁਣਿਆ ਕਿ ਉਹਦੇ ਵਿੱਚ ਕੈਮੀਕਲ ਵੀ ਪਾ ਕੇ ਤਿਆਰ ਕਰਦੇ ਨੇ।
1: ਹਾਂਜੀ,
0: ਬਹਰਹਾਲ ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਦੀ ਪਹਿਲੀ SMS ਹਾਜ਼ਰ ਹੈ ਜਿਹੜੀ ਨਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ।
1: ਜੀ ਜੀ,
0: ਲਿਖਦੇ ਨੇ ਕਿ ਮੈਂ ਗੁਲੂਕਾਰ ਹਾਂ। ਲਓ ਜੀ,
1: ਗੁਲੂਕਾਰ ਸਾਹਿਬ ਆਏ ਨੇ,
0: ਜਿਹਦੇ ਵਾਸਤੇ ਮੈਨੂੰ ਰਿਆਜ਼ ਵੀ ਕਰਨਾ ਪੈਂਦਾ ਹੈ। ਲੇਕਿਨ ਮੇਰਾ ਮਸਲਾ ਰੇਸ਼ਾ ਤੇ ਕੇਰਾ ਹੈ, ਮੈਨੂੰ ਗਲੇ 'ਚ ਹਰ ਵੇਲੇ ਰੇਸ਼ਾ ਮਹਿਸੂਸ ਹੁੰਦਾ, ਜਿਹਦੀ ਵਜ੍ਹਾ ਨਾਲ ਗਲੇ 'ਚ ਖਰਾਸ਼ ਤੇ ਜਲਨ ਰਹਿੰਦੀ ਹੈ, ਸੀਨੇ 'ਚ ਤੰਗੀ ਤੇ ਨੱਕ ਬੰਦ ਹੋ ਜਾਂਦਾ। ਮੈਂ ਲਸੂੜੇ ਦੀ ਚਟਨੀ ਵੀ ਇਸਤੇਮਾਲ ਕੀਤੀ ਸੀ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
1: ਨਾਸਰ ਭਾਈ, ਤੁਸੀਂ ਫਨਕਾਰ ਹੋ ਤੇ ਫਨਕਾਰ ਮੁਲਕ ਦਾ ਸਰਮਾਇਆ ਹੁੰਦੇ ਨੇ।
0: ਹਾਂਜੀ,
1: ਲਿਹਾਜ਼ਾ ਮੈਂ ਵੀ ਤੁਹਾਡੀ ਸਿਹਤ ਯਾਬੀ ਵਾਸਤੇ ਖਸੂਸੀ ਤੌਰ ਤੇ ਦੁਆ ਗੋਵਾਂ। ਮੇਰੇ ਭਾਈ, ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਨਾਲ ਜੋੜਾਂ ਦਾ ਦਰਦ, ਦਮਾ, ਦਰਦ ਸ਼ਕੀਕਾ, ਵਾਲਾਂ ਦਾ ਡਿੱਗਣਾ ਤੇ ਨਜ਼ਰ ਦੀ ਕਮਜ਼ੋਰੀ ਵਰਗੀ ਬਿਮਾਰੀਆਂ ਹੋ ਜਾਂਦੀਆਂ ਨੇ। ਐਸੇ ਲਈ ਤੁਸੀਂ ਇਲਾਜ ਵਿੱਚ ਕੁਤਾਹੀ ਨਹੀਂ ਕਰਨੀ।
0: ਬਿਲਕੁਲ
1: ਮੇਰੇ ਮੁਹਤਰਮ ਭਾਈ, ਲਸੂੜੇ ਦੀ ਚਟਨੀ ਦਾ ਇਸ ਬਿਮਾਰੀ ਨਾਲ ਕੋਈ ਤਲਕ ਨਹੀਂ।
0: ਲਓ ਦੱਸੋ,
1: ਤੁਸੀਂ ਤੁਰਸ਼ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਬਹੁਤ ਹੀ ਲਾਜਵਾਬ ਦਵਾਈ ਤਰਤੀਬ ਦਿੱਤੀ ਹੈ, ਜਿਹੜੀ ਜਿਗਰ ਦੀ ਸਲਾਹ ਕਰਕੇ ਰੇਸ਼ੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਤੇ ਸਾਲੇ ਖੂਨ ਪੈਦਾ ਕਰਦੀ ਹੈ। ਤੁਸੀਂ ਇਹ ਦਵਾਈ ਬੜੀ ਪਾਬੰਦੀ ਨਾਲ ਲੈਣੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ
0: ਜੀ, ਇਨਸ਼ਾਅੱਲਾ ਤਾਲਾ। ਤੇ ਫਿਰ ਰਿਆਜ਼ ਵੀ ਕਰਨਾ ਤੇ ਬਿਆਸ ਵੀ ਪੜਨਾ। ਨਾਸਰ ਭਾਈ, ਸਾਡੀ ਦੁਆ ਹੈ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੇ ਤੁਸੀਂ ਸਦਾ ਮੁਸਕੁਰਾਉਂਦੇ ਤੇ ਗਾਉਂਦੇ ਰਹੋ। ਸੁਲੇਮਾਨ ਸਾਹਿਬ
1: ਜੀ, ਜੀ
0: ਇਸ ਬਿਮਾਰੀ ਚ ਲਸੂੜਾ ਕਿੱਥੋਂ ਆ ਗਿਆ? ਸਾਫ ਹੋ ਗਿਆ, ਤੂੰ ਕੌਣ? ਮੈਂ ਲਸੂੜਾ।
1: ਸਹਿਮਾ ਜੀ,
0: ਯਾਨੀ ਕਾਮ ਦਾ ਲਸੂੜਾ।
1: ਸਹਿਮਾ ਜੀ, ਇਹ ਟੋਟਕੀ ਨੁਸਖਾ ਹੈ, ਕਿਸੇ ਨੇ ਦੱਸਿਆ ਹੋਵੇਗਾ, ਇਹਨਾਂ ਨੇ ਇਸਤੇਮਾਲ ਕਰ ਲਿਆ।
0: ਜੀ ਬਿਲਕੁਲ, ਯਾਨੀ ਤਿੱਬੇ ਟੋਟਕਾ ਦਾ ਬੇਮੈਨੀ ਨੁਸਖਾ। ਸੁਲੇਮਾਨ ਸਾਹਿਬ
1: ਜੀ, ਜੀ
0: ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ।
1: ਅੱਛਾ,
0: ਲਿਹਾਜ਼ਾ ਤੁਸੀਂ ਕੁਝ ਦੇਰ ਆਰਾਮ ਕਰੋ ਤੇ ਸਾਫਟ ਡਰਿੰਕ ਪੀਣ ਦੇ ਇਲਾਵਾ ਫਰੈਸ਼ ਜੂਸ ਚਾਹੇ ਜਾਂ ਕਾਫੀ ਨੋਸ਼ ਫਰਮਾਓ।
1: ਠੀਕ ਹੈ,
0: ਤੇ ਮੈਂ ਹੁਣੇ ਭੈਣ ਭਰਾਵਾਂ ਨੂੰ ਪਤਾ ਲਿਖਾ ਕੇ ਆਉਂਦੀ ਹਾਂ।
1: ਠੀਕ,
0: ਸੋਹਣੀ ਭੈਣ ਭਰਾਓ, ਬੜੀ ਤਵੱਜੋ ਫਰਮਾਓ, ਕਿਉਂਕਿ ਹੁਣ ਮੈਂ ਤੁਹਾਨੂੰ ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਲਿਖਵਾਵਾਂਗੀ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੀ ਦਰੁਸਤ ਤਸ਼ਖੀਸ਼ ਤੇ ਮੁਸਤਕਿਲ ਇਲਾਜ ਵਾਸਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲ ਸਕੋ। ਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2716, ਯਾਨੀ 04-2

0: तीन सत्त सत्त दो सत्त इक छे सिफर। मोबाइल नंबर है 03004142608, यानी 03004142608। ते साडा ईमेल एड्रेस है suleiman.dawakhana@lhr.gmail.com।
1: जी सोने भैन भरा, हुण तुसी बीमारियां तो बिल्कुल ना घबराओ ते फौरी दवाखाने ते जाके पाकिस्तान दे माया नास तबीब जनाब प्रोफेसर सुलेमान साहब नूं फौरी मिलो ते बीमारियां तो निजात पाओ। सुलेमान साहब मैं वापस आ गई हां।
2: अच्छा
1: अपनी ड्यूटी सर अंजाम देनी आ। सुलेमान साहब प्रोग्राम दी अगली ईमेल आतिफ रजा साहब ने तहरीर कीती है, फरमांदे ने कि अल्लाह पाक ने हर नेमत दी है लेकिन मैं औलाद दी नेमत तो महरूम हां। शादी नूं 8 साल हो गए ने, बड़ा इलाज करवाया, बल्कि मैं ते यूके तो भी इलाज करवाया लेकिन मेरी प्रॉब्लम ठीक नहीं हुई। सुलेमान साहब मेरे एक दोस्त दे कजन नू भी यही मसला होया सी।
2: अच्छा।
1: उन्होंने एक साल पहला तुहाडे कोलों इलाज करवाया सी जिदे बाद अल्लाह ताला ने उन्हां नू सेहत अता कीती। सुलेमान साहब मैं उन्हां दे मशवरे ते ही ईमेल लिखिया है ते नाल ही अपनी सारियां मेडिकल रिपोर्ट्स जिहड़ियां ने टेस्ट करवाए ने उन्हां दी तुहानू इरसाल कर रहा वां। मेहरबानी करके इस बारे अपनी माहिराना राय तो आगाह फरमाओ। जी
2: मोहतरम आतिफ भाई,
1: हकीकी तौर ते बीमार हुंदे ने ते कुछ लोग इलामा सुन के ही हर बीमारी नूं कबूल कर लेंदे ने।
2: जी
1: सुलेमान साहब
2: जी जी
1: तुहानूं पता लग जांदा है कि इह बंदा हकीकी तौर ते बीमार है ते इह ड्रामाबाजी कर रहे।
2: सहमा जी मैं ते अलहमदुलिल्लाह दूरों ही वेख के पछाण जांदा वां कि इह मरीज़ दी कैफियत की है।
1: अच्छा
2: हां जी, ते उहनूं किस किस्म दी प्रॉब्लम है, हकीकी या ड्रामेबाजी?
1: जाहिर है सुलेमान साहब तुहाडी ते माशाल्लाह इस काम विच उमर गुजरी है, ਤੁਸੀਂ ਨਹੀਂ ਪਛਾਣੋਗੇ ਤੇ ਕੀ ਮੈਂ ਪਛਾਣਾਂਗੀ। ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਈਮੇਲ ਆ ਗਈ ਹੈ ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਲਿਖੀ ਹੈ।
2: ਜੀ ਜੀ
1: ਫਰਮਾਂਦੀਆਂ ਨੇ ਮੈਂ ਤੁਹਾਨੂੰ ਦੂਜੀ ਵਾਰੀ ਈਮੇਲ ਲਿਖੀ ਹੈ, ਅਲਹਮਦੁਲਿਲਾ ਮੇਰੇ ਵਾਲਾਂ ਦਾ ਮਸਲਾ ਤੇ ਠੀਕ ਹੋ ਗਿਆ
2: ਜੀ ਜੀ,
1: ਲੇਕਿਨ ਹੁਣ ਮਸਲਾ ਇਹ ਵੇ ਕਿ ਮੇਰੀ ਹਮਸ਼ੀਰਾ ਜਿਹਦੀ ਉਮਰ 22 ਸਾਲ ਹੈ ਉਹਦਾ ਜਿਸਮ ਬਹੁਤ ਮੋਟਾ ਹੋਇਆ, ਹਾਲਾਂਕਿ ਸਾਰਾ ਸਾਰਾ ਦਿਨ ਭੁੱਖੀ ਰਹਿੰਦੀ ਹੈ, ਐਕਸਰਸਾਈਜ਼ ਕਰਦੀ ਹੈ ਤੇ ਸਲੀਮਿੰਗ ਕੋਰਸਿਸ ਵੀ ਇਸਤੇਮਾਲ ਕਰ ਚੁੱਕੀ ਹੈ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਜਿਸ ਤਰ੍ਹਾਂ ਮੈਨੂੰ ਬਿਹਤਰੀਨ ਦਵਾਈ ਘੱਲੀ ਸੀ ਇਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਮੇਰੀ ਹਮਸ਼ੀਰਾ ਵਾਸਤੇ ਵੀ ਘੱਲ ਦਿਓ।
2: ਭੈਣ ਜੀ ਮੋਟਾਪਾ ਜਿਸਮ ਵਿੱਚ ਕੋਲੈਸਟ੍ਰੋਲ ਦੀ ਜ਼ਿਆਦਤੀ ਦੇ ਨਾਲ ਹੁੰਦਾ ਹੈ, ਲਿਹਾਜ਼ਾ ਚਿਕਨਾਈ ਵਾਲੀ ਗਿਜ਼ਾ ਨੂੰ ਤਰਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
1: ਬਿਲਕੁਲ।
2: ਤੇ ਦੂਜੀ ਗੱਲ ਯਾਦ ਰੱਖੋ ਕਿ ਡੈਂਟਿੰਗ ਨਾਲ ਜਿਸਮਾਨੀ ਕਮਜ਼ੋਰੀ ਹੋ ਜਾਂਦੀ ਹੈ ਜਿਹੜੀ ਬਜ਼ਾਤੇ ਖੁਦ ਪ੍ਰੋਬਲਮ ਹੈ।
1: ਬਿਲਕੁਲ।
2: ਲਿਹਾਜ਼ਾ ਡਾਇਟਿੰਗ ਨਾ ਕਰੋ ਬਲਕਿ ਇਤਦਾਲ ਦੇ ਮੁਤਾਬਿਕ ਗਿਜ਼ਾ ਖਾਓ। ਮੇਰੀ ਪਿਆਰੀ ਭੈਣ ਮੈਂ ਤੁਹਾਡੀ ਹਮਸ਼ੀਰਾ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਅਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਨੂੰ ਤਹਿਲੀਲ ਕਰਕੇ ਮੋਟਾਪੇ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਤੁਸੀਂ ਤਜਵੀਜ਼ ਕਰਦਾ ਖੁਰਾਕ ਅਤੇ ਦਵਾਈ 'ਤੇ ਅਮਲ ਕਰੋ, ਇਨਸ਼ਾਅੱਲਾ ਮੋਟਾਪੇ ਤੋਂ ਵੀ ਨਿਜਾਤ ਮਿਲ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ। ਜੀ ਭੈਣ ਜੀ ਹੁਣ ਤੁਸੀਂ ਤੇ ਤੁਹਾਡੀ ਹਮਸ਼ੀਰਾ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਵਾਕਈ ਬੜੀ ਕਾਰਾਮਦ ਹੈ ਅਤੇ ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਇਨਸ਼ਾਅੱਲਾ ਤਾਲਾ ਤੁਸੀਂ ਜਾਂ ਤੁਹਾਡੀ ਹਮਸ਼ੀਰਾ ਨੂੰ ਮੋਟਾਪੇ ਤੋਂ ਨਿਜਾਤ ਮਿਲ ਹੀ ਜਾਏਗੀ ਅਤੇ ਤੁਸੀਂ ਸਲੀਮ ਸਮਾਰਟ ਹੋ ਜਾਓਗੇ ਬਿਲਕੁਲ ਮੇਰੀ ਤਰ੍ਹਾਂ।
2: ਸਹਿਮਾ ਜੀ ਹੈ ਤੇ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਮਿਸਾਲ ਹੋ ਗਈ ਹੈ।
1: ਨਹੀਂ ਇੱਕ ਮੀਆਂ ਮਿੱਠੂ ਨਹੀਂ, ਮੈਂ ਤਾਂ ਕੋਇਲ ਹਾਂ।
2: ਯਾਨੀ ਆਪਣੇ ਮੂੰਹ ਬੀਬੀ ਕੋਇਲ।
1: ਤੁਸੀਂ ਤੇ ਅਜੀਬ ਗੱਲਾਂ ਕਰਦੇ ਹੋ। ਸੁਲੇਮਾਨ ਸਾਹਿਬ
2: ਜੀ
1: ਇਹ ਈਮੇਲ ਰਜ਼ਾ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਲਿਖਦੇ ਨੇ ਕਿ ਮੈਂ ਬੇਉਲਾਦੀ ਦੇ ਹਵਾਲੇ ਨਾਲ ਤੁਹਾਨੂੰ ਮਿਲਣਾ ਚਾਹੁੰਦਾ ਵਾਂ ਤਾਂ ਕਿ ਤੁਹਾਨੂੰ ਆਪਣੀ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਕੇਸ ਦੀ ਹਿਸਟਰੀ ਵੀ ਦੱਸਾਂ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਸਕੇ ਅਤੇ ਇਲਾਜ ਵਿੱਚ ਸਹੂਲਤ ਹੋਵੇ। ਮਿਹਰਬਾਨੀ ਕਰਕੇ ਮੁਲਾਕਾਤ ਬਾਰੇ ਆਗਾਹ ਕਰੋ।
2: ਮੋਹਤਮ ਰਜ਼ਾ ਭਾਈ ਮੈਂ ਰੋਜ਼ਾਨਾ ਹੀ ਬਿਲਾ ਨਾਗਾ ਦਵਾਖਾਨੇ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ, ਤੁਸੀਂ ਕਿਸੇ ਵੀ ਦਿਨ ਤਸ਼ਰੀਫ ਲਿਆ ਸਕਦੇ ਹੋ।
1: ਜੀ ਜਨਾਬ ਰਜ਼ਾ ਸਾਹਿਬ ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ। ਸੁਲੇਮਾਨ ਸਾਹਿਬ
2: ਜੀ
1: ਈਮੇਲ ਤੇ SMS ਵੀ ਬਾਕੀ ਤੇ ਗੁਫ਼ਤਗੂ ਵੀ ਬਾਕੀ ਲੇਕਿਨ ਵਕਤ ਮੁੱਕਿਆ ਜੀ।
2: ਅੱਛਾ।
1: ਲਿਹਾਜ਼ਾ ਬਾਕੀ ਈਮੇਲ ਤੇ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਤਿੱਬੀ ਤਹਿਕੀਕੀ ਤੇ ਅਮਲੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ।
2: ਸਹਿਮਾ ਜੀ ਤੁਹਾਡਾ ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ। ਮਿਹਰਬਾਨੀ। ਸੋਹਣੇ ਭੈਣ ਭਰਾ ਆਪਣੀ ਤੇ ਆਪਣੀ

0: ਫੈਮਿਲੀ ਦੀ ਸਿਹਤਮੰਦ ਜ਼ਿੰਦਗੀ ਵਾਸਤੇ ਤੁਸੀਂ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ।
1: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
0: ਹਾਂਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਤੇ ਸਿਹਤਮੰਦ ਰਹੋ ਤੇ ਆਪਣੀ ਜ਼ਿੰਦਗੀ ਨੂੰ ਖੂਬ ਇੰਜੋਏ ਕਰੋ। ਇਹਨਾਂ ਪੁਰਖਲੂਸ ਦੁਆਵਾਂ ਦੇ ਨਾਲ ਹੀ ਆਪਣੀ ਭੈਣ ਸਾਹਿਬਾ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।

0: सुनते रहिए FM 101 101 101।
1: आइए लेते हैं कमर्शियल ब्रेक।
2: पाकिस्तान दी अजीम तिबी इलाज का दवाखाना प्रोफेसर सुलेमान वालों तुहाडी मेजबान साइमा तुहाडी खिदमत विच सलाम ते पुरखलूस दुआवां दा हदिया पेश करदी है। ਜੇ ਉਮੀਦ ਕਰਦੀ ਕਿ ਸਾਡਾ ਇਹ ਪ੍ਰੋਗਰਾਮ ਤੁਹਾਡੇ ਤੇ ਤੁਹਾਡੀ ਪੂਰੀ ਫੈਮਿਲੀ ਵਾਸਤੇ ਸਿਹਤ ਭਰੀ ਜ਼ਿੰਦਗੀ ਦਾ ਸਬਬ ਬਣ ਰਹੇ ਹੋਣਗੇ। ਮੇਰੇ ਸੋਹਣੇ ਭੈਣ ਭਰਾਓ, ਸਾਇਮਾ ਤੁਹਾਡੀ ਸਿਹਤਮੰਦੀ ਤੇ ਪੁਰਸਕੂਨ ਜ਼ਿੰਦਗੀ ਦੀ ਦੁਆ ਕਰਦੀ ਹੈ। ਲੇਕਿਨ ਰੱਬ ਨਾ ਕਰੇ ਜੇ ਤੁਸੀਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਜਾਂ ਅਮਰਾਜ਼ ਦੇ ਬਾਜਮਨ ਦਾ ਸ਼ਿਕਾਰ ਹੋ ਤੇ ਤੁਹਾਡੀ ਬਿਮਾਰੀ ਕਿਸੇ ਵੀ ਇਲਾਜ ਤੋਂ ਠੀਕ ਨਹੀਂ ਹੋਈ ਤੇ ਵਕਤ ਜ਼ਾਇਆ ਨਾ ਕਰੋ ਤੇ ਫੌਰਨ ਹੀ ਪਾਕਿਸਤਾਨ ਦੇ ਮੰਨੇ ਤਨੇ ਤੇ ਬੈਨ ਅਲਗਵਾਮੀ ਸ਼ੋਹਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-2760 यानी 042-377-2710। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਨੀ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਵੈਲਕਮ, ਖੁਸ਼ ਆਮਦੀਦ ਤੇ ਜੀ ਆਇਆਂ ਨੂੰ।
3: ਸਹਿਮਾ ਜੀ ਸ਼ੁਕਰੀਆ, ਮਿਹਰਬਾਨੀ ਤੇ ਥੈਂਕ ਯੂ।
2: ਬਹੁਤ ਖੂਬ, ਇਹਨੂੰ ਕਹਿੰਦੇ ਨੇ ਨੈਲੇ ਪੇ ਦੈਲਾ। ਸੁਲੇਮਾਨ ਸਾਹਿਬ
3: ਜੀ,
2: ਅਸੀਂ ਅਕਸਰ ਸੁਣਦੇ ਹਾਂ ਕਿ ਫਲਾਂ ਬਿਮਾਰੀ ਫਲਾਂ ਵਾਇਰਸ ਦਾ ਨਤੀਜਾ ਹੈ ਜਾਂ ਇਹ ਵਾਇਰਲ ਇਨਫੈਕਸ਼ਨ ਹੈ ਵਗੈਰਾ ਵਗੈਰਾ। ਸੁਲੇਮਾਨ ਸਾਹਿਬ, ਅੱਜ ਪ੍ਰੋਗਰਾਮ ਦੀ ਇਬਤਦਾ ਵਾਇਰਸ ਨਾਲ ਹੀ ਨਾ ਕਰੀਏ, ਲਿਹਾਜ਼ਾ ਸਾਡੇ ਸੁਣਨ ਨੂੰ ਜਿਹੜੇ ਵਾਲੇ ਸਾਮਿਨ ਨੇ ਨਾ ਉਹਨਾਂ ਨੂੰ ਪਤਾ ਲੱਗੇ ਕਿ ਵਾਇਰਸ ਅਸਲ 'ਚ ਹੈ ਕੀ ਬਲਾ।
3: ਸਹਿਮਾ ਜੀ, ਪ੍ਰੋਗਰਾਮ ਦੀ ਇਬਤਦਾ ਕਿਸੇ ਅੱਛੀ ਚੀਜ਼ ਨਾਲ ਕਰਦੇ। ਬਹਰਹਾਲ ਤੁਹਾਡੀ ਫਰਮਾਇਸ਼ ਦੇ ਤਹਿਤ ਅਰਜ਼ ਕਰਾਂਗਾ ਹਾਂਜੀ ਕਿ ਵਾਇਰਸ ਵਾਕਈ ਇੱਕ ਬਲਾ ਹੈ।
2: ਵਾਕਈ
3: ਸਹਿਮਾ ਜੀ, ਵਾਇਰਸ ਬਹੁਤ ਹੀ ਛੋਟੇ ਜਰਾਸੀਮ ਹੁੰਦੇ ਨੇ ਜਿਹੜੇ ਆਮ ਤੌਰ ਤੇ ਖੁਰਦਬੀਨ ਤੋਂ ਵੀ ਨਜ਼ਰ ਨਹੀਂ ਆਉਂਦੇ।
2: ਅੱਛਾ,
3: ਇਹਨਾਂ ਨੂੰ ਵੇਖਣ ਲਈ ਇਲੈਕਟ੍ਰੋਨ ਮਾਈਕਰੋਸਕੋਪ ਦੀ ਜ਼ਰੂਰਤ ਹੁੰਦੀ ਹੈ।
2: ਬਿਲਕੁਲ
3: ਸਹਿਮਾ ਜੀ, ਇੱਕ ਆਮ ਵਾਇਰਸ ਦਾ ਸਾਈਜ਼ ਕਮ ਅਜ਼ ਕਮ 0.2 ਮਾਈਕਰੋਨ ਹੁੰਦਾ ਹੈ ਤੇ ਮਾਈਕਰੋਨ 1 ਮਿਲੀਮੀਟਰ ਦਾ ਹਜ਼ਾਰਵਾਂ ਹਿੱਸਾ ਹੁੰਦਾ ਹੈ।
2: ਅੱਛਾ,
3: ਵਾਇਰਸ ਬਹੁਤ ਸਾਰੀ ਖਤਰਨਾਕ ਬਿਮਾਰੀਆਂ ਮਸਲ ਖਸਰਾ, ਚੀਚਕ, ਲਾਕੜਾ ਕਾਕੜਾ, ਕੰਨ ਪੇੜੇ, ਵਰਮੇ ਦਿਮਾਗ ਤੇ ਹੈਪਾਟਾਈਟਿਸ ਵਰਗੀ ਬਿਮਾਰੀਆਂ ਦਾ ਸਬਬ ਬਣਦਾ ਹੈ। ਸਹਿਮਾ ਜੀ, ਬਸ ਜਰਾਸੀਮ ਮੁਤਹਰਕ ਹੁੰਦੇ ਨੇ ਤੇ ਬਸ ਗੈਰ ਮੁਤਹਰਕ।
2: ਅੱਛਾ,
3: ਤੇ ਪਰੇਸ਼ਾਨ ਕੁਨ ਹਕੀਕਤ ਇਹ ਵੇ ਕਿ ਇਹਨਾਂ ਦੀ ਅਫਜ਼ਾਇਸ਼ ਤੇ ਪੈਦਾਇਸ਼ ਬਹੁਤ ਜਲਦੀ ਹੁੰਦੀ ਹੈ।
2: ਅੱਛਾ ਅੱਛਾ,
3: ਯਾਨੀ ਇੱਕ ਜਰਾਸੀਮ ਤੋਂ 2 ਤੇ 2 ਤੋਂ 3 ਨਹੀਂ ਬਲਕਿ 4 ਹੁੰਦੇ ਨੇ।
2: ਓਏ ਹੋਏ,
3: ਐਸੇ ਤਰ੍ਹਾਂ ਹੀ 4 ਤੋਂ 8 ਤੇ 8 ਤੋਂ 16 ਹੋ ਕੇ ਤਕਸੀਮ ਹੋ ਜਾਂਦੇ ਨੇ।
2: ਅੱਛਾ ਅੱਛਾ,
3: ਲਿਹਾਜ਼ਾ 24 ਘੰਟਿਆਂ ਦੇ ਅੰਦਰ ਇੱਕ ਜਰਾਸੀਮ ਤੋਂ ਲੱਖਾਂ ਜਰਾਸੀਮ ਬਣ ਜਾਂਦੇ ਨੇ। ਸਹਿਮਾ ਜੀ, ਇਹ ਵੇ ਵਾਇਰਸ ਦੀ ਹਕੀਕਤ।
2: ਓਹੋ, ਇਹ ਤੇ ਬਹੁਤ ਹੀ ਤਲਖ ਤੇ ਪਰੇਸ਼ਾਨ ਕੁਨ ਹਕੀਕਤ ਹੈ। ਮੈਂ ਤੇ ਬਹੁਤ ਹੀ ਖਤਰਨਾਕ ਮੌਤ ਚੇੜ ਬੈਠੀ ਹਾਂ। ਮੈਨੂੰ ਕੀ ਪਤਾ ਸੀ ਤੁਸੀਂ ਇੰਨੀ ਖੌਫਨਾਕ ਗੱਲਾਂ ਦੱਸੋਗੇ, ਲੇਕਿਨ ਇਹ ਗੱਲਾਂ ਸਾਡੇ ਸੁਣਨ ਵਾਲਿਆਂ ਲਈ ਯਕੀਨਨ ਮੁਫੀਦ ਹੋਣਗੀਆਂ। ਸੋਹਣੇ ਭੈਣ ਭਰਾਓ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੁਫ਼ਤਗੂ ਸੁਣੀ। ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਵੀ ਸਿਹਤਮੰਦ ਰਹੋ। ਸੁਲੇਮਾਨ ਸਾਹਿਬ, ਹੁਣ ਪੇਸ਼ ਕਰਨੀ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਾਣਾ ਅਜਮਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਅੱਛਾ,
2: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 29 ਸਾਲ ਏ। ਮੈਨੂੰ ਤਕਰੀਬਨ 6 ਮਹੀਨੇ ਪਹਿਲਾਂ ਇੱਕ ਤਕਲੀਫ ਹੋ ਗਈ ਸੀ। ਮੈਂ ਬੜੀ ਤਕਲੀਫ ਉਠਾਈ, ਬੜੀ ਮੁਸ਼ਕਿਲ ਨਾਲ ਉਹ ਬਿਮਾਰੀ ਠੀਕ ਹੋਈ ਤੇ ਮੈਂ ਕਾਫੀ ਪੈਸਾ ਵੀ ਖਰਚ ਕੀਤਾ। ਸੁਲੇਮਾਨ ਸਾਹਿਬ, ਉਹ ਤਕਲੀਫ ਠੀਕ ਹੋਣ ਤੋਂ ਬਾਅਦ ਮੈਨੂੰ ਜਿਸਮਾਨੀ ਤੌਰ ਤੇ ਸ਼ਦੀਦ ਕਮਜ਼ੋਰੀ ਹੋ ਗਈ ਹੈ। ਜਿਸਮਾਨੀ ਕਮਜ਼ੋਰੀ ਦੀ ਵਜ੍ਹਾ ਤੋਂ ਮੈਨੂੰ ਬਾਜ਼ ਦਫ਼ਾ ਸ਼ਦੀਦ ਡਿਪਰੈਸ਼ਨ ਤੇ ਪਰੇਸ਼ਾਨੀ ਜਿਹੀ ਮਹਿਸੂਸ ਹੁੰਦੀ ਹੈ। ਮੈਂ ਦਵਾਈ ਵੀ ਇਸਤੇਮਾਲ ਕੀਤੀ ਸੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਪੁਰਾਣੀ ਬਿਮਾਰੀ ਦੀ ਵੀ ਲੈਬੋਰੇਟਰੀ ਰਿਪੋਰਟ ਵੀ ਕੱਲੀ ਹੈ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
3: ਬੇਟਾ ਜੀ, ਤੁਹਾਨੂੰ ਇਹ ਸੁਣ ਕੇ ਪਰੇਸ਼ਾਨੀ ਤੇ ਹੋਵੇਗੀ, ਲੇਕਿਨ ਤੁਹਾਡੀ ਰਿਪੋਰਟ ਦੇ ਮੁਤਾਬਕ ਹਕੀਕਤ ਇਹ ਵੇ ਕਿ ਤੁਹਾਨੂੰ ਬਹੁਤ ਹੀ ਖਤਰਨਾਕ ਬਿਮਾਰੀ ਹੋਈ ਸੀ ਜਿਹੜੀ ਇੱਕ ਖਤਰਨਾਕ ਵਾਇਰਸ ਗੋਨਾਕਾਕ ਦੇ ਜ਼ਰੀਏ ਲੱਗਦੀ ਹੈ ਤੇ ਇਹਦੀ ਵਜ੍ਹਾ ਨਾਲ ਨਾ ਸਿਰਫ ਜਿਸਮਾਨੀ ਤੇ ਸਾਬੀ ਕਮਜ਼ੋਰੀ ਹੁੰਦੀ ਹੈ। ਬੇਟਾ ਜੀ, ਮੈਨੂੰ ਹੈਰਾਨੀ ਇਹ ਵੇ ਕਿ ਤੁਸੀਂ ਆਪਣੀ ਖਤਰਨਾਕ ਬਿਮਾਰੀ ਦੇ ਬਾਰੇ ਅਗਾਹ ਕਿਉਂ ਨਹੀਂ। ਬਹਰਹਾਲ ਤੁਹਾਡੀ ਕੈਫੀਅਤ ਐਸੀ ਨਹੀਂ ਕਿ ਦਵਾਈ ਪਾਰਸਲ ਕਰਾਈ ਜਾਏ, ਲਿਹਾਜ਼ਾ ਤੁਸੀਂ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਦਵਾਈ ਤਜਵੀਜ਼ ਕਰਾਂ। ਤੁਸੀਂ ਟੈਨਸ਼ਨ ਨਹੀਂ ਲੈਣੀ, ਬਸ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਅਤੇ ਦਵਾਈ ਇਸਤੇਮਾਲ ਕਰੋ। ਇਸ ਦਵਾਈ ਨਾਲ ਗੁਜ਼ਿਸ਼ਤਾ ਬਿਮਾਰੀ ਦਾ ਜ਼ਹਿਰੀਲਾ ਮਵਾਦ ਨਿਕਲ ਜਾਏਗਾ, ਅਸਾਬ ਅਤੇ ਪੱਠਿਆਂ ਨੂੰ ਕੁਵਤ ਮਿਲੇਗੀ ਅਤੇ ਤੁਹਾਡੀ ਹਰ ਕਮਜ਼ੋਰੀ ਅਤੇ ਪਰੇਸ਼ਾਨੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਈਮੇਲ ਜਵਾਬ ਸੁਣਿਆ, ਹੁਣ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਰੱਬ 'ਤੇ ਭਰੋਸਾ ਰੱਖੋ ਕਿ ਤੁਹਾਨੂੰ ਸ਼ਿਫਾ ਹਾਸਿਲ ਹੋ ਜਾਏਗੀ। ਅੱਲਾਹ ਪਾਕ ਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਹੱਥ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ। ਇਸ ਲਈ ਤਾਂ ਗਲਫ ਰਿਆਸਤਾਂ ਦੇ ਬਹੁਤ ਸਾਰੇ ਮਰੀਜ਼ ਪ੍ਰੋਫੈਸਰ ਸੁਲੇਮਾਨ ਤੋਂ ਇਲਾਜ ਕਰਾਉਂਦੇ ਨੇ ਅਤੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਅਤਾ ਕਰਦਾ ਹੈ। ਸੁਲੇਮਾਨ ਸਾਹਿਬ
3: ਜੀ,
2: ਮੈਂ ਵਾਇਰਸ ਬਾਰੇ ਪੁੱਛਿਆ ਸੀ ਅਤੇ ਪਹਿਲੀ ਈਮੇਲ ਵਾਇਰਸ ਦੀ ਬਿਮਾਰੀ ਬਾਰੇ ਸੀ।
3: ਜੀ ਸਹਿਮਾ ਜੀ, ਇਹ ਤੇ ਤੁਹਾਡੀ ਦੂਰਅੰਦੇਸ਼ੀ ਹੈ
2: ਜੀ ਬਿਲਕੁਲ। ਸੁਲੇਮਾਨ ਸਾਹਿਬ
3: ਜੀ ਜੀ,
2: ਅੱਧੀ ਛੁੱਟੀ ਦੀ ਟੱਲੀ ਵੱਜ ਗਈ, ਤੁਸੀਂ ਕਰੋ ਥੋੜ੍ਹਾ ਜਿਹਾ ਆਰਾਮ ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਇੱਕ ਅਹਿਮ ਕੰਮ ਕਰਕੇ ਆਉਂਦੀ ਹਾਂ, ਯਾਨੀ ਐਡਰੈਸ ਅਤੇ ਫੋਨ ਨੰਬਰ ਲਿਖਵਾ ਕੇ।
3: ਠੀਕ।
2: ਸੋਹਣੇ ਭੈਣ ਭਰਾਓ, ਜ਼ਰਾ ਤਵੱਜੋ ਫਰਮਾਓ ਅਤੇ ਸਾਇਮਾ ਦੀ ਜ਼ੁਬਾਨੀ ਦਵਾਖਾਨੇ ਦਾ ਪਤਾ ਨੋਟ ਫਰਮਾਓ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲ ਪਾਓ ਅਤੇ ਲਿਖੋ ਸਾਡਾ ਫੋਨ ਨੰਬਰ ਅਤੇ ਐਡਰੈਸ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੁਲੇਮਾਨ ਸਾਹਿਬ
3: ਜੀ ਜੀ,
2: ਮੈਂ ਬਨਫਸੇ ਨਫੀਸ ਵਾਪਸ ਆ ਗਈ ਹਾਂ ਅਤੇ ਹੁਣ ਬਨਫਸੇ ਨਫੀਸ ਈਮੇਲ ਤੇ SMS ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਨੇ ਆ।
3: ਜੀ ਸਹਿਮਾ ਜੀ, ਮੈਂ ਵੀ ਬਨਫਸੇ ਨਫੀਸ ਜਵਾਬ ਦੇਣ ਲਈ ਹਾਜ਼ਰ ਹਾਂ।
2: ਵਾਜੀ ਬਾਬ, ਬਹੁਤ ਹੋਇਆ ਨਾ ਆਪਣੀ ਜਵਾਬ ਬਹੁਤ। ਸੁਲੇਮਾਨ ਸਾਹਿਬ, ਈਮੇਲ ਆਬਿਦ ਜ਼ਹੂਰ ਸਾਹਿਬ ਨੇ ਤਹਿਰੀਰ ਕੀਤੀ, ਫਰਮਾਉਂਦੇ ਨੇ ਕਿ ਮੇਰੀ ਵਾਈਫ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਤੇ ਖੁਸ਼ਕੀ ਸਿਕਰੀ ਵੀ ਬਹੁਤ ਜ਼ਿਆਦਾ ਰਹਿੰਦੀ ਹੈ। ਇਹਦੇ ਇਲਾਵਾ ਚਿਹਰੇ ਤੇ ਖੁਸ਼ਕੀ ਤੇ ਬਾਰੀਕ ਦਾਣੇ ਵੀ ਨਜ਼ਰ ਆਉਂਦੇ ਨੇ। ਮੈਂ ਕਾਫੀ ਦਵਾਈਆਂ ਇਸਤੇਮਾਲ ਕਰਾਈਆਂ ਨੇ ਲੇਕਿਨ ਕਿਸੇ ਦਵਾਈ ਨਾਲ ਮੁਸਤਕਿਲ ਆਰਾਮ ਨਹੀਂ ਹੋਇਆ। ਮੈਨੂੰ ਬੜੀ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਹੀ ਮੇਰੀ ਵਾਈਫ ਨੂੰ ਸਿਹਤਯਾਬੀ ਹੋਵੇਗੀ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
3: ਆਬਦ ਭਾਈ, ਵਾਲ ਡਿੱਗਣਾ ਤੇ ਚਿਹਰੇ ਤੇ ਦਾਣੇ ਵਗੈਰਾ, ਇਹ 90% ਖਵਾਤੀਨ ਦੀ ਪ੍ਰੋਬਲਮ ਹੈ।
2: ਬਿਲਕੁਲ ਬਿਲਕੁਲ,
3: ਤੇ 90% ਖਵਾਤੀਨ ਇਸ ਪ੍ਰੋਬਲਮ ਦੀ ਆਪ ਹੀ ਜ਼ਿੰਮੇਦਾਰ ਨੇ। ਮੇਰੇ ਮੋਹਤਰਮ ਭਾਈ, ਤੁਸੀਂ ਇਸ ਗੱਲ ਤੋਂ ਚੌਂਕ ਗਏ ਹੋਵੋਗੇ, ਲੇਕਿਨ ਇਹ ਹਕੀਕਤ ਹੈ ਕਿ 90% ਖਵਾਤੀਨ ਆਪਣੇ ਵਾਲਾਂ ਤੇ ਫੇਸ ਬਿਊਟੀ ਵਾਸਤੇ ਕੈਮੀਕਲ ਨਾਲ ਤਿਆਰ ਹੋਣ ਵਾਲੀ ਅਸ਼ਿਆ ਇਸਤੇਮਾਲ ਕਰਦੀਆਂ ਨੇ,
2: ਬਿਲਕੁਲ,
3: ਜਿਹਦੇ ਨਾਲ ਵਾਲਾਂ ਦੀ ਜੜਾਂ ਕਮਜ਼ੋਰ ਤੇ ਸਕਿਨ ਟੈਕਸਚਰ ਖਰਾਬ ਹੋ ਜਾਂਦਾ ਹੈ।
2: ਹਾਂਜੀ
3: ਮੇਰੇ ਭਾਈ, ਇਹ ਤੁਹਾਡੀ ਦਾਨਿਸ਼ਮੰਦੀ ਹੈ ਕਿ ਤੁਸੀਂ ਹਰਬਲ ਇਲਾਜ ਨੂੰ ਅਹਿਮੀਅਤ ਦੇ ਕੇ ਇਹੋ ਇਲਾਜ ਕਰਾਉਣਾ ਚਾਹੁੰਦੇ ਹੋ।
2: ਬਿਲਕੁਲ ਸਹੀ।
3: ਮੋਹਤਰਮ, ਖੁਰਾਕ ਵਿੱਚ ਮਿਰਚ ਮਸਾਲੇ ਤੇ ਖੱਟੀ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਬੰਦ ਕਰ ਦਿਓ। ਸਬਜ਼ੀਆਂ, ਫਲ ਤੇ ਦਾਲਾਂ ਜ਼ਿਆਦਾ ਖਿਲਾਓ। ਮੈਂ ਤੁਹਾਡੀ ਵਾਈਫ ਲਈ ਅਦਵੀਆਤ ਪਾਰਸਲ ਕਰਾ ਦਿਆਂਗਾ, ਜਿਹਦੇ ਨਾਲ ਇਹ ਦੋਨੋਂ ਮਸਾਇਲ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ, ਅੱਛਾ ਇਲਾਜ ਹੋਵੇ ਤੇ ਫਿਰ ਆਰਾਮ ਕਿਉਂ ਨਾ ਹੋਵੇ। ਆਬਿਦ ਸਾਹਿਬ, ਹੁਣ ਤੁਸੀਂ ਫਿਕਰ ਨਾ ਕਰੋ, ਅੱਲਾ ਨੇ ਚਾਹਿਆ ਤੁਹਾਡੀ ਬੇਗਮ ਦੇ ਇਹ ਮਸਾਇਲ ਇਨਸ਼ਾਅੱਲਾ ਤਾਲਾ ਠੀਕ ਹੋ ਜਾਣਗੇ। ਸੁਲੇਮਾਨ ਸਾਹਿਬ
3: ਜੀ ਜੀ,
2: ਆਬਿਦ ਸਾਹਿਬ ਵਾਕਈ ਦਾਨਿਸ਼ਮੰਦ ਇਨਸਾਨ ਨੇ। ਵੇਖੋ ਨਾ, ਇਹਨਾਂ ਨੂੰ ਆਪਣੀ ਬੇਗਮ ਸਾਹਿਬਾ ਦਾ ਕਿੰਨਾ ਖਿਆਲ ਹੈ। ਵੈਸੇ ਹਰ ਖਾਵਾਂ ਨੂੰ ਇੰਨਾ ਦਾਨਿਸ਼ਮੰਦ ਤੇ ਹੋਣਾ ਹੀ ਚਾਹੀਦਾ।
3: ਜੀ ਬਿਲਕੁਲ ਸਹਿਮਾ ਜੀ, ਐਸੇ ਦਾਨਿਸ਼ਮੰਦੀ ਚ ਹਰ
2: ਖਾਵਾਂ ਦੀ ਆਫੀਅਤ।
3: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ।
2: ਸੁਲੇਮਾਨ ਸਾਹਿਬ
3: ਜੀ,
2: ਤੁਸੀਂ ਇਸ਼ਾਰੇ ਚ ਬੜੀ ਗਹਿਰੀ ਗੱਲ ਕੀਤੀ ਤੇ ਮੈਂ ਓਪਨਲੀ ਕਹਿ ਦਿੱਤੀ। ਵੈਸੇ ਗੱਲ ਤੁਹਾਡੀ ਗੱਲ ਕਿਸੇ ਹੱਦ ਤੱਕ ਦਰੁਸਤ ਵੀ ਹੈ। ਲਿਹਾਜ਼ਾ ਤੇ ਫਿਰ ਲਿਹਾਜ਼ਾ ਕਿ ਵਾਜਿਬ ਹੈ ਹਰ ਹਾਮਿਦ ਪਰ ਕਿ ਉਹ ਦਾਨਿਸ਼ਮੰਦ ਬਣੇ। ਇਹਦੇ ਵਿੱਚ ਹੀ ਉਹਦੀ ਆਫੀਅਤ ਹੈ। ਮੇਹਰਬਾਨੀ ਨਾਲ ਮੇਰੀ ਸ਼ੂਗਰ ਕੰਟਰੋਲ ਹੋ ਗਈ ਹੈ ਤੇ ਹੁਣ ਮਸਲਾ ਇਹ ਵੇ ਕਿ ਮੈਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ, ਬਲਕਿ ਇਸ ਕਮਜ਼ੋਰੀ ਦੀ ਸਬਬ ਮੇਰੀ ਪ੍ਰੈਕਟੀਕਲ ਲਾਈਫ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਹੈ। ਮੈਂ ਬਹੁਤ ਮਹਿੰਗੀਆਂ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਿਹਦੇ ਬਾਅਦ ਮੇਰਾ ਦਿਲ ਘਬਰਾਉਣ ਲੱਗ ਗਿਆ। ਜਿਸ ਤਰ੍ਹਾਂ ਪਹਿਲੇ ਵਾਲੀ ਦਵਾਈ ਘੱਲੀ ਸੀ ਐਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
3: ਮੇਰੇ ਭਾਈ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਵਿੱਚ ਮੁਬਤਲਾ ਮਰੀਜ਼ਾਂ ਨੂੰ ਅਸਾਬੀ ਕਮਜ਼ੋਰੀ ਦਾ ਲਾਜ਼ਮੀ ਤੌਰ ਤੇ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਯਾਦ ਰੱਖੋ ਕਿ ਇਹੋ ਜਿਹੀ ਕਮਜ਼ੋਰੀ ਦਾ ਇਲਾਜ ਮਸਨੂਈ ਅਦਵੀਆਤ ਨਹੀਂ, ਕਿਉਂਕਿ ਇਹੋ ਜਿਹੀ ਕੁਵਤ ਬਖਸ਼ ਗੋਲੀਆਂ ਹਾਰਟ ਅਟੈਕ ਦਾ ਸਬਬ ਬਣ ਸਕਦੀਆਂ ਨੇ।
2: ਬਿਲਕੁਲ ਬਿਲਕੁਲ।
3: ਲਿਹਾਜ਼ਾ ਐਂਦਾ ਇਹੋ ਜਿਹੀ ਕੋਈ ਖਤਰਨਾਕ ਦਵਾਈ ਇਸਤੇਮਾਲ ਨਹੀਂ ਕਰਨੀ। ਮੇਰੇ ਮੋਹਤਰਮ, ਮੈਂ ਤੁਹਾਡੇ ਲਈ ਜ਼ਾਫਰਾਨ, ਜ਼ੰਜਬੀਲ ਤੇ ਦੂਜੀ ਖਾਸ ਜੜੀ ਬੂਟੀਆਂ ਨਾਲ ਤਿਆਰ ਕਰਦਾ ਦਵਾਈ ਅਰਸਾਲ ਕਰ ਰਿਹਾ ਵਾਂ। ਤੁਸੀਂ ਬਾਕਾਇਦਗੀ ਨਾਲ ਦਵਾਈ ਲੈਣਾ, ਤੁਹਾਡੇ ਜਿਸਮ ਵਿੱਚ ਹੈਰਤ ਅੰਗੇਜ਼ ਤਵਾਨਾਈ ਆ ਜਾਏਗੀ ਤੇ ਤੁਸੀਂ ਇਨਸ਼ਾਅੱਲਾ ਸ਼ੂਗਰ ਦੇ ਬਾਵਜੂਦ ਪੁਰਸਕੂਨ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
2: ਜੀ ਬਿਲਕੁਲ, ਕਿਉਂ ਨਹੀਂ। ਜੀ ਮੋਹਤਰਮ, ਹੁਣ ਤੁਸੀਂ ਬੇਫਿਕਰ ਹੋ ਜਾਓ, ਕਿਉਂਕਿ ਤੁਸੀਂ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਦਾ ਅਸਰ ਵੇਖ ਚੁੱਕੇ ਹੋ। ਇਨਸ਼ਾਅੱਲਾ ਤਾਲਾ ਇਸ ਵਾਰੀ ਵੀ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ
3: ਜੀ, ਜੀ
2: ਹੁਣ ਕੁਝ ਜ਼ਿਕਰ ਹੋ ਜਾਏ ਤਿਲਾਂ ਦਾ।
3: ਅੱਛਾ ਅੱਛਾ ਜੀ, ਤਿਲ ਬਹੁਤ ਹੀ ਅੱਛੀ ਦਵਾ ਤੇ ਗਜ਼ਾ ਏ।
2: ਓਹੋ, ਮੈਂ ਉਸ ਤਿਲ ਦੀ ਗੱਲ ਨਹੀਂ ਕਰ ਰਹੀ, ਬਲਕਿ ਮੈਂ ਜ਼ਿਕਰ ਕਰ ਰਹੀ ਹਾਂ ਉਸ ਤਿਲ ਦਾ ਜਿਹਦੇ ਬਾਰੇ ਸ਼ਾਇਰ ਨੇ ਆਖਿਆ ਹੈ, ਤੇਰੇ ਮੁਖੜੇ ਤੇ ਕਾਲਾ ਕਾਲਾ ਤਿਲ ਵੇ, ਅਬ ਮੈਂ ਸਮਝਾ ਤੇਰੇ ਰੁਖਸਾਰ ਪੇ ਤਿਲ ਕਾ ਮਤਲਬ।
3: ਅੱਛਾ ਅੱਛਾ, ਵਾਹ ਸਹਿਮਾ ਜੀ, ਤੁਸੀਂ ਤੇ ਬੜੇ ਅਦਬੀ ਅੰਦਾਜ਼ ਵਿੱਚ ਬਿਮਾਰੀ ਦਾ ਜ਼ਿਕਰ ਕੀਤਾ ਹੈ।
2: ਜੀ ਮਿਹਰਬਾਨੀ। ਸੁਲੇਮਾਨ ਸਾਹਿਬ, ਈਮੇਲ ਸਾਡੀ ਇੱਕ ਭੈਣ ਮਿਸਿਸ ਨਜਮਾ ਸਲੀਮ ਸਾਹਿਬਾ ਨੇ ਤਰੀਫ ਕੀਤੀ।
3: ਜੀ ਜੀ,
2: ਇਹ ਲਿਖਦੀਆਂ ਨੇ ਕਿ ਮੈਂ ਦੂਜੀ ਵਾਰੀ ਤੁਹਾਡੇ ਤੋਂ ਇਲਾਜ ਕਰਵਾ ਰਹੀ ਹਾਂ।
3: ਅੱਛਾ।
2: ਇਸ ਤੋਂ ਪਹਿਲਾਂ ਮੈਨੂੰ ਵਾਲ ਡਿੱਗਣ ਤੇ ਖੁਸ਼ਕੀ ਸਿਕਰੀ ਦੀ ਪ੍ਰੋਬਲਮ ਸੀ, ਜਿਹੜੀ ਤੁਹਾਡੇ ਇਲਾਜ ਨਾਲ ਅਲਹਮਦੁਲਿਲਾ ਠੀਕ ਹੋ ਗਈ ਹੈ।
3: ਅੱਛਾ।
2: ਹੁਣ ਮਸਲਾ ਇਹ ਵੇ ਕਿ ਮੈਨੂੰ ਫੇਸ ਤੇ ਤਿਲ ਬਹੁਤ ਜ਼ਿਆਦਾ ਨਿਕਲ ਰਹੇ ਨੇ,
3: ਜੀ,
2: ਜਿਨ੍ਹਾਂ ਦੀ ਰੰਗਤ ਸੁਰਖ ਹੈ। ਮੈਂ ਕਈ ਕਰੀਮਾਂ ਤੇ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਉਮੀਦ ਹੈ ਕਿ ਤੁਸੀਂ ਪਹਿਲੇ ਵਾਂਗੂ ਅੱਛੀ ਜਿਹੀ ਦਵਾਈ ਪਾਰਸਲ ਕਰਾ ਦਿਓਗੇ।
3: ਭੈਣ ਜੀ, ਸੋਹਣੇ ਰੱਬ ਦਾ ਸ਼ੁਕਰ ਹੈ ਕਿ ਤੁਹਾਨੂੰ ਵਾਲਾਂ ਦੀ ਪ੍ਰੋਬਲਮ ਤੋਂ ਨਿਜਾਤ ਮਿਲ ਗਈ ਹੈ। ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
2: ਬੇਸ਼ੱਕ।
3: ਮੇਰੀ ਪਿਆਰੀ ਭੈਣ, ਤੁਸੀਂ ਮਿਰਚ ਮਸਾਲੇ, ਖੱਟੀ ਚੀਜ਼ਾਂ, ਗੋਸ਼ਤ ਤੇ ਕਾਸਮੈਟਿਕ ਤੋਂ ਫਿਲਹਾਲ ਪਰਹੇਜ਼ ਕਰੋ।
2: ਬਿਲਕੁਲ।
3: ਤੇ ਸਬਜ਼ੀ ਦਾ ਇਸਤੇਮਾਲ ਦੁੱਗਣਾ ਕਰ ਦਿਓ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹ ਖੂਨ ਦੇ ਫਾਸਦ ਮਾਦਿਆਂ ਨੂੰ ਖਾਰਜ ਕਰਦੀ ਹੈ, ਜਿਗਰ ਦੀ ਸਲਾਹ ਕਰਕੇ ਤਾਜ਼ਾ ਖੂਨ ਦੀ ਅਫਜ਼ਾਇਸ਼ ਦਾ ਸਬਬ ਬਣਦੀ ਹੈ। ਇਹਦੇ ਇਸਤੇਮਾਲ ਤੋਂ ਬਾਅਦ ਨਾ ਸਿਰਫ ਚਿਹਰੇ ਦੇ ਤਿਲ ਸਾਫ਼ ਹੋ ਜਾਣਗੇ, ਬਲਕਿ ਕੀਲ ਮਾਸੇ ਤੇ ਛਾਈਆਂ ਤੋਂ ਵੀ ਇਨਸ਼ਾਅੱਲਾ ਛੁਟਕਾਰਾ ਮਿਲ ਜਾਏਗਾ।
2: ਬਿਲਕੁਲ ਬਿਲਕੁਲ।
3: ਬਸ ਤੁਸੀਂ ਦਵਾਈ ਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਕਰਨੀ ਹੈ, ਰੱਬ ਆਪਣਾ ਕਰਮ ਕਰੇਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੇਰੀ ਭੈਣ, ਜਿਸ ਤਰ੍ਹਾਂ ਤੁਹਾਡੇ ਵਾਲਾਂ ਦੀ ਪ੍ਰੋਬਲਮ ਠੀਕ ਹੋਈ ਹੈ, ਇੰਝ ਹੀ ਇਨਸ਼ਾਅੱਲਾ ਤਾਲਾ ਤਿਲ ਵੀ ਸਾਫ਼ ਹੋ ਜਾਣਗੇ। ਲੇਕਿਨ ਤੁਸੀਂ ਕੁਲਚੇ ਵਾਲਾ ਤਿਲ ਖਾ ਸਕਦੇ ਹੋ, ਉਹਨਾਂ ਤਿਲਾਂ ਨੂੰ ਨਹੀਂ, ਕੁਛ ਘਬਰਾਹਟ ਵਾਲੀ ਗੱਲ ਨਹੀਂ ਹੁੰਦੀ। ਸੁਲੇਮਾਨ ਸਾਹਿਬ
3: ਜੀ,
2: ਪ੍ਰੋਗਰਾਮ ਦਾ ਵਕਤ ਹੁਣ ਖਤਮ ਹੋ ਗਿਆ ਤੇ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਭੈਣ ਭਰਾਵਾਂ ਦਾ ਜਿਹੜੇ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237-2760, ਯਾਨੀ 04237-2710, ਮੋਬਾਈਲ ਨੰਬਰ ਏ 03004142608, ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ ਦਵਾਖਾਨਾ ਐਲ ਐਚ ਆਰ @gmail.com ਜੀ ਸੋਹਣੇ ਭੈਣ ਭਰਾਓ, ਉਮੀਦ ਹੈ ਕਿ ਤੁਸੀਂ ਬੜੀ ਇਤਿਆਦ ਨਾਲ ਪਤਾ ਨੋਟ ਫਰਮਾ ਲਿਆ ਹੋਵੇਗਾ। ਸਦਾ ਖੁਸ਼ ਰਹੋ, ਸਿਹਤਮੰਦ ਰਹੋ ਅਤੇ ਆਪਣੀ ਜ਼ਿੰਦਗੀ ਨੂੰ ਬੜੇ ਅੱਛੇ ਤਰੀਕੇ ਨਾਲ ਗੁਜ਼ਾਰੋ। ਇਸ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਦਵੋ ਇਜਾਜ਼ਤ, ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ। ਉਸ ਵੇਲੇ ਤੀਕਰ ਅੱਲਾ ਹਾਫਿਜ਼।
4: ਬ੍ਰੈਸਟ ਕੈਂਸਰ ਸੇ ਮਹਿਫੂਜ਼ ਸਿਹਤਮੰਦ ਪੰਜਾਬ, ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਕਾ ਖਵਾਬ। ਬ੍ਰੈਸਟ ਕੈਂਸਰ ਇੱਕ ਮੋਹਲਿਕ ਮਰਜ਼ ਹੈ, ਅਲਹਮਦੁਲਿਲਾ ਚੀਨ ਕੇ ਮਾਹਿਰੀਨ ਕੇ ਜਦੀਦ ਔਰ ਮਹਿਫੂਜ਼ ਤਰੀਨ ਤਰੀਕਾ ਇਲਾਜ ਕਾ ਪੰਜਾਬ ਮੇਂ ਬਾਜ਼ਾਬਤਾ ਆਗਾਜ਼।
5: ਬਹੁਤ ਬੜੀ ਇੱਕ ਉਮੀਦ ਕੀ ਕਿਰਨ ਜੋ ਹੈ ਵੋ ਕੈਂਸਰ ਕੇ ਪੇਸ਼ੈਂਟਸ ਕੇ ਲਿਏ ਹਮੇ ਮਿਲੀ ਹੈ। 60 ਮਿਨਟ ਸੇ 120 ਮਿਨਟਸ ਕਾ ਯੇ ਪ੍ਰੋਸੀਜਰ ਹੈ ਔਰ ਇਸ ਮੇਂ ਕੋਈ ਸਰਜਰੀ ਕੀ ਕਨਵੈਨਸ਼ਨਲ ਸਰਜਰੀ ਕੀ ਜ਼ਰੂਰਤ ਨਹੀਂ ਪੜਤੀ।
4: ਛਾਤੀ ਕੇ ਸਾਇਜ਼ ਯਾ ਰੰਗਤ ਮੇਂ ਗੈਰ ਮਾਮੂਲੀ ਤਬਦੀਲੀ ਯਾ ਨਿਪਲ ਸੇ ਦੂਧ ਕੇ ਇਲਾਵਾ ਰਤੂਬਤ ਯਾ ਖੂਨ ਕਾ ਇਖਰਾਜ ਬ੍ਰੈਸਟ ਕੈਂਸਰ کی بڑی علامات ہیں۔ بریسٹ کینسر کی بڑ وقت تشخیص سے مریض کے بچنے کے امکانات 90% تک بڑھ جاتے ہیں۔ 40 سال سے کم عمر کی خواتین اپنا معائنہ باقاعدگی سے کریں اور 40 سال سے زائد عمر کی خواتین باقاعدگی سے معائنے کے ساتھ ہر سال میموگرافی بھی لازمی کروائیں۔ حکومت پنجاب۔
0: سنتے رہیے FM 101 101۔

ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਪੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ।

0: ਜਿਹਦੇ ਹੌਸਲੇ ਬੁਲੰਦ ਹੋਣ ਉਹ ਕਦੀ ਥੱਕ ਕੇ ਨਹੀਂ ਬਹਿੰਦਾ, ਤੇ ਜਿਹਦੇ ਹੱਡਾਂ ਚ ਮਿਹਨਤ ਰਚੀ ਹੋਵੇ ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ, ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ।
1: सुनते रहिए FM 101 101।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੁਣਤੇ ਰਹੀਏ FM 101 101